ਔਰ ਸਾਥੇ ਰਾਬ ਚਾਲਤਾਂ ਚਾਲਤਾਂ ਮਨਵਾਰ ਕਾਰਜਕ੍ਰਮ ਆਏ ਕਿ ਲੋਕ ਕਹਾਵਤਾਂ ਔਰ ਲੋਕ ਦੁਹਾ ਆਪਰੀ ਨਜ਼ਰ ਇੱਕ ਕਹਾਵਤ ਹੈ ਕਿ ਕੜਵੀ ਬੇਲਰੀ ਕੜਵੀ ਤੂਮੜੀ ਅੜਸਠ ਤੀਰਥ ਨਾਈ ਗੰਗਾ ਨਹੀਂ ਗੋਮਤੀ ਨਾਈ ਮਿੱਟੀ ਨਹੀਂ ਕੜਵਾਈ ਕਿ ਜਿਨਰੋ ਸਵਭਾਵ ਵਿੱਚ ਖਰਾਬ ਹੈ ਨੀ ਉਹਨੇ ਚਾਹੇ ਥੇ ਕਿਤੇ ਹੀ ਸਮਝਾ ਦੋ ਕਿਤੇ ਹੀ ਜਤਨ ਕਰਾ ਦੋ ਕਿਤੇ ਹੀ ਤੀਰਥ ਕਰਾ ਦੋ ਉਹਨਰੋ ਸਵਭਾਵ ਜੋ ਹੈ ਉਹ ਨਹੀਂ ਮਿਟ ਸਕੇ ਇਹ ਕਹਾਵਤ ਹੈ ਕਿ ਸਭ ਸੂ ਭਲੋ ਛੜੋ ਹਾਂਡੀ ਰਾਖੇ ਨੀ ਘੜੋ ਮਤਲਬ ਅਕੇਲੋ ਆਦਮੀ ਜੋ ਹੋਵੇ ਨੀ ਉਹਨਰ ਜ਼ਿਆਦਾ ਪੰਪਾਲ ਨਹੀਂ ਹੋਵੇ ਉਹ ਸੁਖੀ ਰਹੇ ਨਾ ਤਾਂ ਉਹਨੇ ਕੋਈ ਆਂਡੀ ਦੀ ਟੈਨਸ਼ਨ ਔਰ ਨਾ ਹੀ ਕੋਈ ਗੜੇ ਰਹੀ ਇਹ ਕਹਾਵਤ ਹੈ ਕਿ ਕਾਜਲ ਗਾਲਤਾ ਆਂਖ ਫੁੱਟੀ ਮਤਲਬ ਕੋਈ ਭਲੋ ਕੰਮ ਕਰਤਾ ਬੁਰੋ ਕੰਮ ਹੋ ਜਾਵੇ ਨੁਕਸਾਨ ਹੋ ਜਾਵੇ ਜਣੇ ਆ ਕਹਾਵਤ ਬਣੀ ਅੜੀ ਜੀ ਇੱਕ ਹੋਰ ਕਹਾਵਤ ਹੈ ਕਿ ਹੋਮ ਕਰਤਾ ਹੱਥ ਬਲ ਗਿਆ ਮਤਲਬ ਬੈਠਿਆ ਤਾਂ ਆ ਹਵਨ ਕਰਨ ਨੇ ਔਰ ਖੁਦਰਾ ਹੱਥ ਬਾਲ ਲਿਆ ਇਨਸੂ ਮਿਲਤੀ ਜੁਲਤੀ ਇਹ ਕਹਾਵਤ ਹੈ ਕਿ ਭੇੜਰੀ ਆਂਖ ਮੈਂ ਘੀ ਦੇਵੇ ਜਣੇ ਭੇੜ ਜਾਣੇ ਕਿ ਮਾਰੀ ਆਂਖ ਫੋੜੇ ਮਤਲਬ ਆਪਾਂ ਕੋਈ ਰੋ ਭਲੋ ਕਰਨੀ ਚਾਹਵਾਂ ਪਰ ਸਾਹਮਣੇ ਲੈਣੇ ਲੱਗੇ ਕਿ ਉਹ ਮਾਰੋ ਨੁਕਸਾਨ ਕਰ ਰਿਹਾ ਹੈ ਇਹ ਕਹਾਵਤ ਹੈ ਕਿ ਕਾਣੀ ਆਂਖ ਸੁਝਣ ਨੇ ਤੋ ਕੋਨੀ ਦੁਖਣ ਨੇ ਤਿਆਰ ਹੈ ਮਤਲਬ ਕੋਈ ਆਦਮੀ ਜੋ ਸੁਭਾਵ ਸੂ ਖਰਾਬ ਹੈ ਉਹ ਭਲਾਈ ਕਰਨ ਮੈਂ ਤੋ ਤਿਆਰ ਨਹੀਂ ਰਹੇ ਪਰ ਬੁਰਾਈ ਕਰਨ ਨੇ ਹਰ ਟਾਈਮ ਤਿਆਰ ਰਹੇ